0: ਸਜਣਾ ਸਜਣਾ ਸਜਣਾ ਸਜਣਾ ਸਜਣਾ ਦੂਆਂ ਦੂਆਂ ਠਿਕਾਣਾ
1: Turn it up. Radio Faza 97.1 FM.